ਮੇਰੀ ਰੂੜੀ ਲਗਾ ਰਹੋ ਸੱਚ ਕੇ ਹੋਰ ਨਹੀਂ ਲਗਾਏ ਕਿ ਬੁਰਾ ਮੇਰੇ ਤਾਂ ਮੈਂ ਕਿਤੇ ਨਾ ਪਤਾ ਅਸਲ ਤਾਂ ਸੀਟੀ ਦੇ ਬਾਹਰ ਤੋਂ ਧਿਆਨ ਹੋਟਾ ਖਾਤਾ ਕੋਸ ਫੋਟੋ ਅਨੇ ਕਿਚਨ ਤੋਂ ਡੈਕੋਰੇਸ਼ਨ ਦੋ ਰਾਤ ਖਾਣਾ ਦੋ ਦੇ ਤੇ ਦੋ ਛੋਟਾ ਸੇ ਕਿਤੋਂ ਦੇ ਲਗਾ ਰਹੇ ਤੇ ਮੇਰੇ ਤੇ ਮੋਗ ਲਾਉਣ ਦਾ ਪਤਾ ਕਹਾਂ ਬੁਰਾ ਹੈ ਕਰੋ ਇਧਰ ਆ ਤੋ ਬਾਤ ਨਹੀਂ ਬਸ ਤੱਕ ਦੇ ਨਾ ਹੋ ਹਾਂ ਹੁੰਦੇ ਕਿ ਦੋ ਦੋ ਵਾਰ ਦਾ ਬਾਰੇ ਤੇ ਸਿੱਖ ਕੇ ਕੰਮ ਕਰਨ ਦੇ ਤੋਂ ਬਣਾ ਦਾ ਨਾ ਪਸੰਦੀ ਤੁਸੀਂ ਨਾ ਤੋ ਤੁਲਾ ਨਹੀਂ ਲਾਏ ਹੋ ਤੋ ਤੋ ਵਾਰ ਬਣਾ ਦਾ ਅਚੂਰ ਆਪਕ ਸੋਫਾ ਬਹੁਤ ਬਹੁਤ ਅਕਸਰ ਕੇ ਸਰ ਤੁਲਾ ਕੇ ਅਭੀ ਲਾਈਕ ਸੋ ਕਰ ਰਹੇ ਹੈ ਤਾਂ ਤੋ ਦੇ ਦਿੱਤੋ ਅਸਤਾਨ ਸਾਂ ਕੋ ਕਾਟ ਦਾ ਤੋ ਅਰਰ ਅਕਸਰ ਕੇ ਸੋ ਕਰ ਰਹੇ ਹੈ ਸਾਡਾ ਤਿਆਰ ਕਰ ਚਾਰ ਸਾਫੇ ਤੋ ਤੋ ਤੋ ਸਾਈ ਬਹੁਤ ਤੁਲਾ ਕੇ ਜਦ ਤੋ ਚਾਹੀ ਦਾ ਬੜੀ ਤੋ ਤੋ ਕਰਾਇ ਸੋ ਕਰ ਤਾ ਸਿੱਖ ਕੇ ਫਰਨੀਚਰ ਨੂੰ ਇਹ ਬਾਰਾ ਤੋ ਬਤਾ ਰਹੇ ਹੈ ਬਹੁਤ ਫਰਕ ਸੋ ਬਾਤ ਕਰ ਕੇ ਤੋ ਟਾਈ ਕਰ ਮੈਂ ਤਾਂ ਤੋ ਰਿਸ਼ਤ ਕਰ ਰਹਾ ਹੋ ਬਾਈ ਤੋ ਤੋ ਤੋ ਤੋ ਚਾਰੇ ਬਹੁਤ ਤੋ ਸਾਈ ਬਾਈ ਬਾਈ।